0: ตลอดได้ดูวายติดลีนักฟิล์มเชนไนเอ็กซ์เพรสไว้กำจุลัยดูวายว่าอาคีบันอยู่ดีชิมีนักฟิล์มอัตราสดูพอยเล่ชูกุดกันนี่กับโปรแกรมคิรวายนักฟิล์มฮินดีกันนี่กับโปรแกรมเดวันกัจพิเล่นักอาคาชวานีจุไอกันนี่ถ้ากับอาคาชวานีจุไอตลอดไปพอระดับอีคันเดชติงนี่ยังพอวัยอุปถัมภ์นี้ว่ากับอาคาชวานีมุมไบฮักโอยอพิวับยากับวิเวทพาร์ตี้เซอร์วิสpengemoy pi ki lokwap radio wa hepor rj stenski naka akashwani dali dawyopyu up ya ki khobor hektin hindi punburan da ki khobor hektin phareng hepor arshpwa hepor arshteng akashwani mumbai u yobyang pyu up ya ka vivid party service u ye chamyang evp hagni ge jok station hepor sunsteng ijanmit naka akashwani jwai ekoblay pi ki lokwap radio worro wadi apa por corridor yong pi ओ आप ओस्न्याओ एक प्रोग्राम के ओपेर ओपेर न कि युंग सेमयोंग पी वे कम जोले न कि थाउखी थाउक्रे कि योंग पी कुब्ले चिबोनी पी रो ये चेमयांग यो पी चिबेट हे पोर सनस्टेन इजन मेट कर दोय ते पोर क सिंग को सुक कु मेनी पी कि लक वा रेडियो वरो कनी तो का आकाशवाणी जुआई
1: फिल्म में एक्टिंग करो मैं तुम्हारी लाइफ बना दूंगा फोटोग्राफी को मारो गोली
2: ऐसी अनमोल यादें आपको मिलेंगी सिर्फ विविध भारती पर विविध भारती आपका जीवन साथी